ਕੁਰੇ ਜਾ ਸਹੀਤਾ ਬਾਯੂ ਸਰੀ ਹੁਣ ਗਏ ਹਨੁਮੰਤ ਸਹੀਤਾ ਅਕਸਮਰ ਗਰੀ ਕੁਰੇ ਹਨੁਮਾਨ ਉਤੇ ਦੀਆ ਕਾ ਸਮਾ ਸੀਤਾ ਜੀ ਕਨ ਭੇਟੀ ਫਰਕਨ ਖੇਰਾ ਰਾਮਚੰਦਰ ਕਾ ਪਸਮਾ ਪੁਗਨੀ ਅਕਲ ਬਲ ਛਾਈ ਨਈ ਨਕੋ ਭੁਜੋ ਸਬੈ ਬਲ ਭਣੀ ਇੰਦ੍ਰਾਦੀ ਹਰਲੇ ਖਟਾਈ ਸੁਰਸਾ ਜਲਦੀ ਪਠਾਏ ਪੋਨੀ ਜਲਦੀ ਗਈ ਸੁਰਸਾ ਅਗਿਲ ਤੀਰ ਬਸਿਨ ਸਾਹਮਣੇ ਹਨੁਮਾਨ ਕਾ ਚੰਦਨ ਹਨੁਮਾਨ ਭਨੇਰ ਖੁਸ਼ੀ ਭਾਈ ਕੁਰਾ ਗਰੀਨ ਖਾਨ ਕਾ ਭੋਗੀ ਭੇਦਨ ਕੀ ਮਖੋਜੀ ਹਿਰਦੀ ਕਿਆ ਖਵਾਹਰ ਭਨੀ ਪਾਈ ਬਲ ਯਾ ਮਿਲੀ ਤਿਮੀ ਸਾਰੇ ਭਾਈ ਖੁਸ਼ ਭਨੀ